0: ਢੰਗਵੀ
1: ਹਰੀ ਸ਼ਰਮਾ ਉਹ ਸਿਵ ਦੇ ਅਗਨੂਮ ਦੇ ਅਗਾ ਮਾ ਤੇ ਵੀ ਚਿਤ ਮਾ ਦੇ ਬੇਗਨ ਵਾੜੀ ਨਾ ਬੂਤ ਲੈ ਵੀ ਆ ਅਲਤਾ ਮੰਦਰ ਸਖੇ ਮੇ ਪ੍ਰੇ ਖੁਦੇ ਰਤਾ ਚਕਮ ਜੜਾ ਹੋ ਫਰਿਆਦ ਕੀ ਦੇ ਨੂੰ ਅਗਾ ਕੜੇ ਨਹੀਂ ਮੈਨੂੰ ਅਗਾ ਮਾ ਤੇ ਉਸ ਫਰਿਆਦੀ ਗੀ
0: ਬੇ ਨੂਰ ਮਰਗੁਰ ਪਰ ਦਰਿਆ ਬੰਦੇ ਮਾ ਤੇ ਨੂਰ ਤਰਗੀਬਾਤ ਲਾਕੋ ਲਾਕੋ ਨਾ ਕੋ ਤਰਦੇ ਪੂਰੇ ਚੇ ਜ਼ੇ ਬਲ ਤਸ਼ਕਿਲ ਦਾ ਕਰਾ ਮਾ ਦਕ ਜਾਂ ਬਲ ਤਸ਼ਕਿਲ ਮਾ ਲਬ ਦਕ ਸ਼ਨਾ ਕਰਤੇ ਕਰਤੇ ਰਸਾਲ ਅੱਲਾ ਪੂਰਾ ਕਰਤੇ ਹੈ ਤਬਲੀਗ ਕਾਰ ਡੇਰ ਕੋ ਫਲ ਮੈਦਾਨ ਇਲਾਕਾ ਕਿ ਮੇਰੇ ਦਸ ਨੇ ਬੇ ਦਗੇ ਨਰਸ ਤੋ ਤਦਰਿਸ ਦਾ ਪਾਰਾ ਮਾ ਦਗਾ
2: ਬਿਆਨਵੀ ਦਖਪਲ ਇਲਮੀ قدم پا قدم
3: او حفظ استاد من قاری خدا بر سیبو او ترجمه من مولانا زرین سیب رحم الله نویلا او بیا دیا سال دو موسم لپاره زد تلانم
2: دز دکړو پورا کول روستو د دوی دینی او دنیاوی خدمات
4: شوبه حفظم ده درجه تجویدم ده اولانا تر دورادیس پوری سبقونم دی ا تخصص پکوم ده او میډل پوری سکول پکوم ده
2: د دین علاوه په مختلفو مذهبي سماجی او علمی موضوعاتو د دوی سره بحث مباحثه
5: د بچی لپاره د داسې ادارې انتخاب وشي چې الته تعلیم سره سره تربیت باندې زیاته توجه وي
6: نو اوریدل مه هیروي د هرې جمعې په ورځ د ماسپخین درونه تر سلورو بجو پوری نیخ پنیغه د امن ریډیو اف ام اتاتیا اشاریه سلور بټګرام او د دې د فیسبوک پانی ریډیو امن 88.4 بټګرام نه د مفتی عبدالقیوم سره پروگرام علیم زماده خاوري

ਹਾਂਜੀ ਹਾਂ ਦੱਸ ਹੋਏ ਹਾਂਜੀ ਅਖਤਰ ਖੋ ਖੈਰ ਗੜਬੜ ਸ਼ਿਵ ਦਾ ਸਿਲਕ ਲਗ ਉਹ ਖੈਰ ਟੈਨਸ਼ਨ ਵਾਲੇ ਮਾੜਾ ਮੁਜ਼ਰਾ ਗਲਿਮ ਕਰਾਂ ਐਸਾ ਡੇਰੇ ਜਦ ਮਨ ਨਾ ਵਿਸਤਾਸੋ ਦਾ ਸਿਲਕ ਲਗ ਦੇ ਸਰਦ ਲਗ ਲਗ ਦੇ

0: جناب کال طرف سے گرم سر کال کون کے سکھ دے او دکم زینہ دی جی. السلام علیکم.
1: وعلیکم السلام ورحمۃ اللہ
0: وبرکاتہ. علیکہ سیدہ
1: جی
0: چکین تے پات نشینو
1: بس کوشش
0: کو پہلے فرصت کی ویلی سیدہ دا سے بگیانی وچ یارا بس ما صحیح ویلی دے ما غلط ویلی دے ٹھیک دا
1: لگا ولٹا ویلی کما ان کا سیتا سو وی
0: آ کما چما ویلا سو مطلب لے گانا ڈائریکٹ ویلا کسے چما 1 2 3 دے کنا ہاں تاسو وے 3 2 1 صحیح دیکھا نا
1: صحیح
0: جی جان بالکل ریڈی کہتا اس پر موجود ہے 9824 9824
1: 9824 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8 9 8
0: ਗੱਲ ਮੁਕਾਬਲਾ ਬਰਾਬਰ ਮੁਕਾਬਲਾ ਬਰਾਬਰ ਨਾ ਜੀ ਨਾ ਮੁਕਾਬਲਾ ਬਰਾਬਰ ਦਾ ਮੁਕਾਬਲਾ ਬਰਾਬਰ ਦਾ ਮੁਕਾਬਲਾ ਬਰਾਬਰ ਦਾ ਜਾਤੀ ਬਣੀ ਜਾਤੀ ਬਣੀ ਜਾਤੀ ਬਣੀ ਉਸ ਗੱਲ ਘੱਟ ਕਰ ਦੋ ਤਰੀਕਾ ਬਰਾਬਰ ਹੋ ਮਗਰ ਫੈਸਲੇ ਕੋਲ ਸਹੀ ਦਾ ਸਹੀ ਦਾ ਕਰੀ ਕਿਉਂ ਬਾਤ ਇਸ਼ਾ ਦੇਦੇ ਕਿਸਮਤ ਚ ਮਿਹਰਬਾਨ ਜੀ ਨੋ
2: ਬਗੈਰ ਉਸ ਦਾ ਮਤਲਬ ਹਮ ਖੰਦਾ ਪਚਾ ਕੀ ਨਿਸ਼ਤਾ ਜ਼ਸਰ ਨ ਵਰਤਾ ਤੇਰੀ ਅਮ
0: ਕਨਾ
2: ਕਪਮਾ ਕੀ ਨਿਸ਼ਤਾ
0: ਕਿਸਮਤ ਦੀ ਤੇ ਵੀ ਹਾਂ ਬਸ ਹੋਰ ਕੇ ਤੇ ਗੇਮ ਨਾ ਉੱਠ ਸ਼ੋ ਵਾ ਯੋ ਜ਼ਲੀਬੀਆ ਇੰਟਰੀ ਚ ਦਾ ਗੇਮ ਦਾ ਕਿਹੜਾ ਦਾਸ ਲਬ ਦਾਸ ਤਰ ਤੂ ਵੀ ਕਨ ਦਾਸਨ
2: ਮਨਮ ਕਨਾ ਮਨਮ ਕਨਾ ਕਵਪਮਾ ਨਖਰੀ ਫਸਣ ਬਾਂਦੇ ਕਮਜ਼ੋਰ ਏ ਅਮਾ ਵਲੇ ਜ਼ੋਰ ਵੇ
0: ਸਮਝ ਕੀ ਦੀ ਯਾਰ ਕਾਲ ਬੰਦੀ ਕੀ ਦੂਜੀ ਚਾ ਕਾਲ ਸੁਲਾ ਕੇ ਦਾ ਕਬੇ ਵਿਨਰ ਰਾਜ਼ੀ ਕਾਲ ਬੰਦੀ ਸਹੀ ਦੀ ਠੀਕ ਤੇ ਕਾਲ ਬੰਦੀ ਸਹੀ ਦੀ ਉਸ ਪੁਖਤਨਾ ਕਮ ਗੋ ਗੋ ਕੇ ਕੇਸ ਬਿਆ ਪੁਖਤਨਾ ਗਲਤ ਸੀ ਜਵਾਬ ਗਲਤ ਸੀ ਨੋ ਬਿਆ ਬਕਰਾਨ ਵੀ ਕੇ ਨਾ ਮਤਲਬ ਬਿਆ ਬਕਰਾਨ ਸੀ ਲਿਹਾਜ਼ਾ ਕਾਲ ਬੰਦੀ ਬਕੀ ਦੂ ਠੀਕ ਦਾ ਨੋ ਬਿਲਕੁਲ ਜਨਾਬ ਤੀਸ ਨਵਾ ਖਲੇ ਕੇ ਪੂਰੇ ਬਜ਼ੂ ਉਲਟੇ ਗਿਣਤੀ ਵੀ ਮਾ ਅਦਾ ਦੌਰਾਨ ਕੇ ਬਜ਼ ਬਿਆ ਕਾਲ ਪੇ ਕੋ ਮਕਰ ਜੀ ਗਿਣਤੀ ਗਿਣਤੀ ਖਤਮ ਸ਼ਵਾ ਅਦਾ ਦੌਰਾਨ ਕੇ ਜੇ ਚਾ ਕਾਲ ਲਗੀ ਦਿਲੀ ਵੀ ਨਗਾ ਬੇ ਵਿਨਰ ਵੀ ਸਹੀ ਦਾ ਜੇ ਕਲ ਗਿਣਤੀ ਸ਼ੁਰੂ ਕਮ ਉਸਾ ਸਮਰਜ਼ੀ ਦਾ ਕਾਲ ਕਵੇ ਕਨ ਕਵੇ ਉਹ ਜੇ ਕਲ ਗਿਣਤੀ ਜ਼ੀਰੋ ਤੌਰ ਸੀ ਇੱਕ ਤੌਰ ਸੀ ਡਾਇਰੈਕਟਲੀ ਕਾਲ ਪੇ ਕੋ ਮਾ ਅਚਾ ਕਾਲ ਚੋ ਲਗੇ ਦਾ ਕਦੇ ਸਹੀ ਕਾਲ ਲਗੇ ਦਾ ਅਗਾ ਬੇ ਵਿਨਰ ਵੀ ਦਾ ਖੁਰਕੇ ਕਾਲ ਲਗੇ ਦਾ ਕਮ ਚੁੰਦਾ ਬੜਾ ਗ੍ਰਾਮ ਨਾ ਕਾਲ ਕਰਿਓ ਅਗਾ ਬੇ ਵਿਨਰ ਵੀ ਸਹੀ ਦਾ ਨੋ ਚਲੇ ਜੀ ਸਾਨ ਰੈਡੀ ਗੇ ਹਾਂ ਸਮੀ ਸੇ ਜਗੋਰ ਮਗੇ ਪੂਰੇ ਸਮੀ ਸੇ ਜਗਾ ਲਈ ਵੀ ਹਸਲ ਤੋ ਕੋ ਯਾਰ ਆ ਸੋ ਮੁਕਾਬਲਾ ਕਰ ਦਿਖਾ ਮੈਸੇਜ ਦਲ ਅਰੇ ਮਾਤਾ ਹੋਇ ਸ਼ਾ ਵਜ਼ਰ ਦਰਸ਼ਾਏ ਮੈਸੇਜ ਜਗਾ ਲਈ ਟੋਲੂ ਮੀਨਾ ਵਾਲੇ ਤੋ ਸਲਾਮ ਵਾ ਸਲਾਮ ਵਾਲੇਕੁਮ ਜੀ ਆ ਖੁਸੂਸੀ ਅਰਿਫ ਸ਼ਾ ਤੋ ਸਲਾਮ ਜ਼ ਆਤਿਫ ਯਮਾ ਤੇ ਵਡੇ ਰਮੰਦ ਨਾ ਅਸਰ ਤੋ ਗੇਮ ਸੋ ਗੱਡੀ ਟੀਮ ਜ਼ਬਰ ਹੈ ਟੀਮ ਜ਼ੇਰ ਬਲ ਮੈਸੇਜ ਜਗਾ ਲਈ ਤਾਂ ਅੱਜ ਭਾਈ ਇਨੋਰ ਇਲਾਕੋ ਕੇ ਬਿਜਿਸ਼ਤਾ ਆ ਉਪ ਬਾਨੀਆ ਕੇ ਨਿਸ਼ਤਾ ਆਈ ਐਮ ਜ਼ੀਸ਼ਾਨ ਲਕਬੁਲਾਨਾ ਖੈ ਖੈ ਜੀ ਕਾ ਸਵਾਇ ਮਸ ਦੋਹਾ ਗਾਨੇ ਵਰਤਾ ਕੋ ਚ ਬਿਜਲੀ ਰਾਈ ਸ਼ਿਖਾ ਬਿਲ ਮੈਂ ਐਸੇ ਜਾਗਲ ਵੀ ਆਉਏ ਸਈਦ ਵੀ ਸਈਦ ਫਾਈਨਲ ਡੇਰ ਆਸਾਨੋ ਆਈ ਐਮ ਹਮੀਦ ਖਾਨ ਫਾਈਨਲ ਦਾ ਡੇਰ ਆਸਾਨੋ ਉਹ ਬਸ ਫਾਈਨਲ ਚ ਕਮ ਦੇ ਗਏ ਬੇਲੇ ਲੇ ਖਾ ਨੋ ਬਸ ਫਾਈਨਲ ਜ਼ਮਰ ਆਸਾਨ ਗੇਮ ਸਹੀ ਤਰ੍ਹਾਂ ਗਲੇ ਹੋ ਆਗੇ ਚ ਦੇ ਗੇਮ ਬੇਲੇ ਲੇ ਕਨਾ ਚਲੇ ਜੀ ਤੀਸ ਨਵਾਖਲਾ ਇੱਕ ਬੋਰੀ ਬਸ ਗਿਣਤੀ ਵਾਏ ਮਾ ਉਲਟਾ ਦਾ ਦਰੰਗ ਦਾ ਕਾਲ ਸਕੂਲ ਸ਼ੇਖਾਂ ਦਾ ਕਾਲ ਚੋਲੇ ਕੇ ਦਾ ਅਮਾ ਚ ਖਿਰੇ ਨੇ ਗਿਣਤੀ ਬੰਦੇ ਮਜ਼ੂ ਚਤੋ ਮੈਂ ਇੱਕ ਬੰਦੇ ਸਹੀ ਦਾ ਚਾ ਕਾਲ ਚਲੇ ਗਿੱਦਲੀ ਵਾਗਾ ਬੇ ਵਿਨਰ ਵੀ ਚਲੇ ਜੀ 30 29 28 27 26 25 24 23 22 21 20 19 18 17 16 15 14 13 12 11 10 9 8 7 6 5 4 3 2 1 and go assalamu alaikum hey zaman pe khel khore ke jada winner ra gale da yes team zabar wala ji ha ji mubarak مساسو قسمت ډیر ښه دی کنا مساسو قسمت ښه دی ښا مخکې ګیم داسې وویلې لې خو بس فائدې کې تاسو موقع ملاو شو کنا ڈیرے سے تم نے کو رکھے خوشحال تو سی جو کے پہلا حافظ بالکل جناب اور رکھے تو پروگرام نے کال کرو بالکل زمون دا ننی چکم گیم ونر دا اغا اون سر دا خو رکھے راغلے دا پروگرام نو یقینا ڈیڈیکیٹڈ دا سانگ کنا کلر آف دا ویک رکھا بڑے گرام والا سانگ جیت کی لگن تین زبر والا اسپیشلی رکھی تھا ڈالے کالر آف دا ویک کالر آف دا ویک سہی چکن دے جنا پاتے چلے